ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ। ਆ ਬਦਲੇ ਲਏ ਤੋਂ ਵੀ ਜੜੀ ਮੁੱਕਣੀ ਨਾ। ਉਹ ਇੰਨੀ ਲੰਬੀ ਆ ਸਾਡੀ ਕਤਾਰ ਲੋਕੋ, ਹਾਂ ਇੰਨੀ ਲੰਬੀ ਆ ਸਾਡੀ ਕਤਾਰ ਲੋਕੋ।